0: ਮਿਆਰ ਗੜੀ ਹੈਗੜੀ ਵੀ ਮਿੰਟ ਅਡਸ ਸੁਣਤੇ ਗਿੰਦਾ ਨੀ ਦਿਵੇ ਰਾਜੇ ਗਾੜੋ ਹਾਥੇ ਕੇ ਖਬਰ ਮੈਂ ਗੁਣਾ ਅਨੁਭਵ ਅਣ ਕੈਸ ਬਾਜ ਜੜ ਹੁੰਦੇ ਪ੍ਰੋਗਰਾਮ ਹੈ ਕੋਲ ਮੈਂ ਬਦਲ ਕੁਰੀ ਅਣ ਕੈਸ ਪ੍ਰੋਗਰਾਮ ਹੈ ਕੁਰੀ ਅੱਧਾ ਨੀ ਅਲਗੁਣ ਸੀਨਤ
1: ਦੇਂ ਅਲਗੁਣ ਅਤਫਾ ਅੜ ਮੈਂ ਮੌਲੋ ਕਿ ਇੱਕ ਕੋਣਿਕ ਕੋ ਓਗਾ ਤਿਰਵੁਮਾ ਇਹ ਤਿਰਵੁਂ ਦਿਵੇ ਮੁਜਤਮੋਂ ਫੈਨਣੀ ਕੀ ਹਾ ਵਰਕਾਂ ਹੈ ਤਿਬੇ ਫਣ ਫੁਰਸਤ ਤੇ ਬਗੁਲਮ ਗੇਂਦਵਾ ਨੰਬਰ ਕੀ ਤਿਨੇ ਤਿਨੇ ਹਤਰੇ ਸੁਮਿੰਗ ਹੈ ਸੁਮਿੰਗ ਹੈ ਦੇਂ ਪੀਐਸਐਮ ਐਪ ਮੇ ਦੇਰ ਕੋ ਵਿਸ ਤਿਬੇ ਫਣ ਨੋਟ ਕੁਰੇ ਪੈਨ
0: ਅਵੇ ਰਿਕੁਐਸਟ ਕੁਰਮ ਵਾਂ ਵਾਗੁਤ ਐਬ ਇੰਗੇ ਤੋ ਬੈਗ ਡਿੰਗ ਹੈ ਰੇਬ ਹੈ ਗੁੱਡ ਫਨ ਸਾਸਿੰਗ ਨੇ ਤਿਬੇ ਫਨ ਫੁਰਸਤ ਮੇ ਉਤੀ ਐਮ ਮੀਮਾ ਫੁਰਸਤ ਕੇ ਬੇਨੂ ਕੁਰਵ ਵਾ ਲਵੇ ਰਿਕੁਐਸਟ ਕੋ ਲਵ ਵਾ ਪੀਐਸਐਮ ਐ ਬੇਨੂ ਕੁਰਵ ਵਾਂ

ਕੋਬਾ ਕੁਦਿਨੇ ਵਾਹਕ ਮੇਤੇ ਨਿਮਿਫੇ ਵਾਹਕ ਨਿਮੁਣੇ ਰੁਕੀਨੇ ਮਿਵੀ ਐਮੇ ਵਹੁਂ ਗੁਰਾ ਗਾੜੀਆ ਫਰਵਾ ਤੇਰੀ ਵੀ ਏਦੋ ਫਰਵਾ ਤੇਰੀ ਮਹੁਰੀ ਹਾ ਉਫਲੇ ਮਿਲਿਬੁਣੀ ਕੋਚਕਾ ਗੁਰਾ ਯਦੋ ਐਮ ਤਿਕੁਦਿਨ ਵਿਸਵਾਣੇ ਗੇ ਏ ਕੁਰਾ ਕਮੇ ਵਿਹਸ ਰਾਂਗਲ ਕੁਰਵੇ ਤੋ ਬਲੰ ਏ ਦਾਤਨਕਾ ਗਾੜੀ ਨੁਜੇ ਫਰਵਾ ਤੇਰੀ ਕਮਾਇ ਕੁ ਦੇਵੇ ਤੋ ਬਲੰ ਇੰਗੇ ਏਰੂ ਇਰਾਦ ਕੁਰਵਿਆ ਹੁਰੀ ਹਾ ਕਮੇ ਵਿਸ ਰਾਂਗਲਵਾਨ ਮਿਹਫਤਾ ਗਮਿਗਨਿਸ ਤੇ ਵਾਹਕ ਕੁਲਮ ਗਬੈਰਵੀ ਮੁਹੰਮਦ ਸ਼ਾਫੀ ਸ਼ਫੀਕ ਮੂਸਾ ਰਸ਼ਮਾਨ ਨਾਇਮ ਰਮਲਾ ਇਬਰਾਹਿਮ ਆਦਿ ਫਾਤਮ ਸ਼ਿਫਾ ਦੇ ਮਿਹਫਤਾ ਗੇ ਫਾਤਮ ਨੂੰ ਤੇ ਵਕੀ ਵਲਨੀ ਇਰਾਦ ਕੁਰਵਿਆ ਅੰਨਾ ਹਫਤਾ ਗਤੀ ਕੁਦਨਾ ਬਦਲ ਵਲਨ ਮੁੜਿੰ ਆਵਾ ਕੇ ਕਾਕੋ ਅਸਲਾਮ ਅਲੈਕੁਮ।